0: Saskatchewan Construction Safety Association ایت آشینند خورد یاهس ایاوه چلیده کانی بونی سیتو ریواستن و سنتو Certified Safety Professional SCSA هنده هو آس کنندون ال خانو کنندون تجیه تا روستی استو برای کوش نارو اینه کانوس ای SCSA Online .ca
1: Ed Lorote Solotene MBC Dada O'Neill Thank. National Indigenous Peoples Dig as Uchi Sadene did Tine Bid Sine Quintlanati. Jimmy Mongran, a Basi Tatwani, then see, then a dead Tine Bid Sine Hutsi. Ya Sinesi, a Tusla Soni Anatli, Jimmy Nebata said D, a National Indigenous Peoples Dig. Bergantani zani dunghuti zinen hund anocha.
2: Bautaranas tanile etanaha nuetzetila. Tanis un sinu and now hayuna dunko the nether si the sagara tu zinegin nuetzine nuetzetila. Nuetzine ora tuza etini colte amdala etini now natonesni asignatea. Papa dohiliare nuketori anosa. Tani zana, ya tu tsine ke tani nao tsine aliala. Yumbe nona dha hadesh tisgara tan tu signate na donesh in the treaty pazu, the human rights pazu. Yumbe si konti si pazi estile na donesh ia, tana bel dul tida tila, tana hel del tulela. Ta kol tisan hel del tiutosan, the chivu merzu. MNS o kontiel del tisa ko da tanar yun sade down to dal del tula dan hel dol di tila dan tiga di tsine holli si e di tsine ta holli ni si bet se tu janitil nu e tse ku nu e tsine ku bet se du janain dila tsirul du nu e tsine la tanar te har tiske nu e tsine al yali Asi ana dona siyanto nasa nuetsino ta ako.
1: Ko otse aniso dri pagyast hitagare tanto ba ade isi 1945 itsine ke Indian digesi utsine la Jules Sui ay ansari kima kanda ng kodre nihila. Kuno 1982 National Indian Brotherhood Dawutsine sa Assembly of First Nations. Koi kunt I tsineke nunt aha. National Aboriginal Solidarity Data Dinilab, June 21st oha. Ko Quebec 1990 AE First Province kunt I tsineke nuni Indigenous Culture hoha. AE dana kanto de arti tlatani dania kunt I tsine nunt aha.
2: Edine nantseo hadani danarati unizanta dan sultindu. And now. Best kena hadani dana kontu hoganati no desa ko yesun senators to ban lai no cel o no it's an atlo de no hanat khon no hal na signate harati lela no sin a sigorel ia dire nitsi ut ko ut sin ut ko as tezo de si konti horel ia ia ba do hiliare ayo sanil ya de konti tsene ba ba hiliare kas tsene no kori alosa tani dana konti no to na si signa dende si da tare ta tes ta tes gar dan de benresni di kani betrozinzi ayo si anu derla A 1982 Brotherhood is Nahuelteja, Alberta Zen. Yeah, Sibetone Tunala. Okay, so, Conto Eskeni, Italia, Asina Hude, Octuban, Anitri, Alberta Zen, the premiers at Thai. Tana Nicha, Nitan, Chawaskenila, Tantu Dana Nicha, Lalia. Chanzi Danetri, Etenizan. As basic case nil true that sounds in intel zinas chaulila. The Zinuala Horin Elu. Cont he cont to signate, cont to steal a signate, now the Rinsa. I now the Sultan Cosinate, Codayas Nila. Ne you are not sure, John said Kininta, Dayas Nila. Go near the 1985, where Montreal's and kana sedaki kana wagi ay di anas begazin tela nuazaka sulta tsalke hotea dan de changaya ay hadina weather in lela koi yun sadala naniza ay no chesla mala yat kila inatli mala on to sig na tela na donesia ni na yun mala tino zango de nade de nati na donesia nisi Here's holding is the 1906 Kuka 1907 treaty. The ni beginete as a beginete and what's it? La Kuizan to Galtana, Tlisa in Lala, ya Tana reserve nilio. Reserve charge not at Halielenilla. Reserve charge can in Yaru that the Badar and Kina 1965 Ayatila. A shoots are near Shuntana, Senita Lea. Prohibition will you need in Chudo? The Denis Hare will tole, but I want to acquaint the Harutan, Etia, and while I want to get the Nitila. I want to where you know Hala Hostanda. In 1980, 1980, El Kid in Antina, Tila, then El Kid Dan Lil Kid Manalcia, I want to Yanisi, that's Algaligartis, Katze Degare, you were the German, Daniel Halle. Hitler, come to your sister, Sienna, Yuntan, Yanarnate, Ilkidi, Dan Betarat, Dan Codinetaratio. Ask Yuntan going Stella. I want to say at Talna Chania, I want to hear you see Benonat Hade, Igambenere Tuliasi. Good and seen a not that hasn't Tila. Betty Odin with Sinonia to its nonganate tozi. Not lying Arahulu and Aduti Ilaza. Nunis and Artes than a riti. Gastina Hilia to Arusunas. Cotano not a telly. A deni kinti lil de Nunisa. New Yat Kiuta Honda.
1: But Warren in the Naresni, New Yat Hinonia, Benedict Linia. De hilt ihare astane dant o no hat an ne dant o anese dat di na na de dast hi ant na de da nas ni se quies lohnt sich da bei at hier da nas ni gut do und as ga ze dire zama go der horel kardel no erdel no as na da la sant e ko dant o no hel na hoel geht in o ko tamba de no halas jao dat ada no ne no ja tie I dagare la hot dinisi kanis tu bana de atiu kanis tu ant silo de heltia
2: samba no ke tala chaunala samba tan na rasni samba san dan thara tia la riunzan no pazilai ni na rasnia na tonesnia oi kantra It's an hey yade challenge in lade samba no italiani galtane da diala e italiane una ho diala ni che non integra na tesa tanto se non i di wallisi ha il ti beginete de essa cosi ne bede dil tu tanto te da in le ha your in lade da ne sette lu beat che il su Tantu asa wali, o directly nesi gazete wali. Kontu be gazete ere, kasche me kore tanglise. Kui saske tsenu shisa. Pan la dayin kodi ne dayin, and in your list agon, there don't do be keru tala zendadila. U kan your list show it's out in skila, e san banal yez in your list show. E your list, tozi de list, tozi tanesan, ya as tu neti inela. Indian affairs are destroyed. Then I saw it in Laran Lala. Daughter, quit to Antel Taylor, the God's in Taylor. No Maris Taylor, but God's a due to Ocean Noga. Oh, dear, this Gara, no need it, Lizilla. No need a gold day than one day telly. Tire in Lizilla. It in a way. Yo choya del tu dai rintizo to iliare kasino ke dorin hansa tati no what here this can at dela tanto dan cora tonlia beneritia chadu sanil te du ਸਕੂਲਾਂ ਤੇ ਪਨਰੀਤੀਆ ਜਾ ਅਯਾ ਨੂੰ ਅਸੇਦਾਨੀ ਦਾਨੀ ਸਤਖਾਏ ਸੰਬਾਦਾਂ ਲਈ ਦੰਦੋ ਰਚਾਦ ਅਗੋਂ ਤੋਂ ਉਸਤੇ ਸ਼ੋਨੀ ਲੈਂਦਸ
1: ਹੋਦਾ ਤੁਹਾਨੀ ਜ਼ਰੀਆ ਹਸਤਾਂ ਨੋਲਾ ਨਾ ਤੁਹਾਨੀ ਦਨਾ ਸਕੂਰੀ ਨੋਲਾ ਤ੍ਰੀ ਕੈਨੇਡੀਅਨਸ ਤਾਂ ਦਨ ਦੇ ਤਿਲੇ ਦਾਨ ਲਈ ਤੰਤ ਓ ਤਾਇਰੇ ਨਿਓਲੀ ਬਿਗੇ ਸੁਰੇਤ ਲਈ ਹਾ ਸਾਨਿਲ ਓਲਾ ਤਨੇ ਦੇ ਤਿਲੇ ਨਾਨੀ ਸੋਨ ਲਾ ਤਾਂ ਬਾਨੋਂ ਤਖੋਨੋਂ ਨਾਨੀ ਤਾਂ ਚਬੇ ਯਸਤਾਨ ਨੋਲਾ ਨੁਚਾ ਨੀ ਦਾ ਵਾਰੇ ਇਤਰੀ ਆਜ਼ੇ ਇਤਰੀ ਚੀਨੇ ਜੂਨ 21st ਨੈਸ਼ਨਲ ਇੰਡੀਜਨਸ ਪੀਪਲਸ ਡੇ ਇਸ ਯੂ ਚੀ ਇਹ ਆਜ਼ੇ ਤੰਤੋ ਨੋ ਹਨੇ ਨੀ ਹਾ
2: ਨੋ ਹਨੇ ਨੀ ਹਾ ਦਾ ਨੋ ਨੀ ਖਾਰ ਬਾਨ ਲਾਈ ਤਨੇ ਬਲ ਦੇ ਯੇਲ ਤੀ ਦਸਾਂ ਤਾਂ ਨੋ ਨਰ ਨਾ ਦੇ ਤੰਤੋ ਉਸ ਤੇ ਹੋਲ ਲੀ ਗਾਰ ਬਲ ਦੇ ਯੇਲ ਤੀ ਦੇ ਇਸ ਬਲ ਦੋ ਦੀ ਦੇ ਖੇਲੋਂ ਤੇ ਦੋ ਕੋਲ ਨਾਨੀ ਤੋਰਾ ਖਰਾ ਜਾਲਾ ਨਾਨੀ ਨੇ ਰੇਨੀ ਹਜਾ ਦਾ ਕਿਸ ਹੋਲ ਨੂੰ ਤਾਂ ਆਨ ਵਾਲਾ ਵਦਰ ਹੋ ਆਰ ਯੂ ਐਸ ਟੀ ਬਲਦੋ ਦੀ ਹਰੇ ਕਾਸ ਚਨਾ ਇਲਿਆ ਵਲੀ ਹੈ ਰੇ ਨੋ ਹਰਿੰ ਤੇ ਲੁੰਦਲਾ ਕੋਲਾ ਸਾਂ ਗਾਰ ਦਨ ਚਦੋ ਅਨੀ ਲੁੰਦਾ ਸਿਰੋ ਲੋਲਾ ਸਾਂ ਗਾਰ ਸਲੋਤੀ ਪਨੇ ਰੇਸ ਨੀ ਲੇ ਦਨ ਤਨ ਹਲ ਦਨ ਜੋ ਅਸ ਨੀਲ ਹਰ ਯੂ ਬਨ ਰੀ ਨੀ ਰੇ ਅਸ ਚੰਦ ਦਨ ਜਸ ਨੀਲ ਮਨ ਲੈ ਤਨ ਨੋ ਨਰ ਨਾ ਤੇ ਦੇ ਹਾ ਯੂ ਰੀ ਲਾ ਦਨ ਲੀ ਕੋਨ ਦੋ ਯਰ ਟ੍ਰੀਟੀਸ ਬਾਜ਼ੂ ਦੇ ਸਕ੍ਰਿਪਟ ਬਾਜ਼ੂ ਤਾਂ ਦੋ ਦਨ ਨਾ ਦੇ ਨੀ ਸੀ ਅਨ ਨੀ ਸੀ ਹੁਣ ਦੋ ਬਲ ਦਾ ਯਾਦ ਕੀ ਹਦ ਕਸ ਚੰਦ ਨੀ ਨੋ ਕੋਰਾ ਹੋ ਲੈ ਨਸ ਹਾਂ ਤਨ ਕੋ ਦੇ ਨੋ ਤਾਂ ਹਾ ਦੋ ਨਲ ਤਖਨੇ ਹੁਣ ਦੋ ਬਲ ਦੋ ਦੀ ਹਦ ਬੇਚੇ ਨੀ ਅਸ ਕੋਈ ਦਨ ਲੈ ਦੋ ਲਦੀ ਦੇ ਕਸ ਚੰਦ ਹਾਲ ਯਾ ਲੀ
1: ਨੋ ਨੀ ਤੇ ਤਨ ਨੋ ਹਲ ਹੋ ਤੀ ਦੇ ਜ਼ਾਂ ਲੋ ਤਾਂ ਤੋ ਤਾਂ ਤਨ ਇਨਰੇ ਨੀ ਤਾ ਓ ਕਨਾਤੇ ਐਡਰੀ ਜੀਨੋ ਲੀਲੇ ਨੈਸ਼ਨਲ ਇੰਡੀਜਨਸ ਪੀਪਲਸ ਡੇ ਏ ਬ ਆਸੀ ਤੇ ਸਾਂ ਅਸੀ ਤਾਂ ਤੋ ਪਾਗਾਂ ਦੇ ਇਸੀ ਅਸੀ ਤਨ ਯਾਂਦਾ ਯਰੀ ਇਸੋ ਐਤਨੇ ਤੇ ਹਾ ਹਰਤ ਇਸਾਂ ਨੋ ਨੀ ਤਾਂ ਤੋ ਨਰੇ ਡੋਲੇ ਜੀ ਜੀਨੇ ਕੇ ਓ ਲੀ ਹੋਲ ਖੈਲੀ ਸੇ
2: ਹੇ ਤੇਰੇ ਕਿਸ ਕਨਾਤੇ ਦੂਤ ਸਨੇ ਕੋ ਯੇ ਨੀ ਲੇ ਦੀ ਨੀਲਾ ਯਾ ਨਦੋ ਹਾ ਐ ਦਿਨੀ ਅਦਬਾ ਸੇਦਾ ਯੇ ਲੈਨ ਉਹਨੂੰ ਨੀ ਤਾਨੂੰ ਕੋਲ ਦੇ ਨੂੰ ਹਾ ਕੋਲ ਦੇ ਦੀ ਤਾਨੂੰ ਨਾ ਤੇ ਦਲੀ ਕੋਂਤੀ ਕਨਾਤ ਦੀ ਲਿਸ ਹੁੰਦੇ ਆਨਾ ਨੇ ਤੇ ਅੰਦੀ ਲਿਸ ਹੇ ਦੀ ਬਨੰਦਾ ਯੇ ਸੇਦਾ ਦੂ ਬਤੋਂ ਨੇ ਤੋਲੀ ਤਾ ਯੇ ਕਨਾਤ ਦੇ ਹੁੰਦੇ ਸੀ ਨਦੇ It is never the law bazoo, human rights bazoo, treaty bazoo, script bazoo, prohibition zoo, resolutions cannot deal with. On the sea cannot deal with. I didn't want to do anything, but I couldn't do anything. How can I do? Are you? You better at least, it is never going to go. It is going to go. Don't do anything new or listen. ਹਾਏ ਕਨਾ ਤੇ ਅਦੇ ਕਾਸ ਚਨਾ ਯੇ ਲਾਉਲੇ ਕੋਹਨ ਤੀਲ ਦੇ ਤਾ ਤਨ ਕੋ ਦੇ ਕਿ ਨੇ ਤਲੀ ਤਾ ਦੰ ਤੀਲ ਸੀ ਤਾ ਤਨ ਤੇ ਤਲੇ ਅਲ ਗਏ ਸੀ ਹਾਏ ਕੋਨ ਦੇ ਸਲਿਸ ਕੀ ਤੀਲ ਦੇ ਤਾ ਇਹ ਨੇ ਰੇ ਨੀ ਦੇ ਆਸ ਚਨਾ ਯੇ ਲਾਉਲੇ ਨਸਨ ਹੁਣ ਤਨ ਸੁਣ ਲੈ ਨੇ ਲਾ ਤਨ ਕੋ ਦੇ ਬੇ ਅਤ ਕੀ ਦੋ ਲਾ ਨੇ ਹੁੰਦਾ ਲਾ ਨਾ ਦੀ ਹੁੰ ਤੇ ਹੁੰਦਾ ਲਾ ਇਹ ਬਾਂ ਲਾ ਅਤ ਕੀ ਦਾ ਯਾ ਨੀ ਗਾ ਨਾ Kolo deskezi nu yatke nuotsia ni edenani dende nutlani dende niya kolo esti tutorial artisans la sangarila
1: dana tenros creatri cineke orlutsen sanatse de la suwe hotleo kote tanto ya alkhite nane hetuta ya alkhi honni sai cineke ti sanatse de sam ਨੰਤੀ ਅਸੇ ਨੂੰ ਹੁਣ ਆ ਰਿਹਾ ਕੁੰਤੀ ਤਨ ਹਾਰੀ ਗਾਓ ਹੋ ਕਨੀ ਲਖਾ ਹਸੇ
2: ਕੋਨ ਤੇ ਸੀ ਤਨ ਹੈ ਸਾਂ ਦੀ ਲਸ ਸਰੇ ਨੀ ਲੀਲਾ ਵੇ ਤੋ ਦੇ ਨੈਸ ਬਾਰਟ ਸਿੰਗ ਵੇ ਤਨ ਨੀਜ਼ ਸੇ ਤੋ ਰਸ ਲਾ ਦੇ ਤੇ ਤਨ ਕੁੰਤੀ ਤਨ ਹੈ ਸਲੀ ਲਸ ਤਨ ਇਸ ਨ ਸੀ ਗਾਨ ਅਸ ਤਰਾਉ ਅਨ ਦੋ ਮੈਂ ਨੇ ਰਿਸ ਨੂ ਲੀ ਕੋਨ ਸੀ ਅੰਦ ਦੋ ਚੋਂ ਜੇ ਹੋਸ ਤੋ ਅੰਦ ਤਨ ਨੀਜ਼ ਨਸ ਤਰਨ ਦੀ ਲਸ ta eneris ni tan sil eneris the tones u orilt au kanastrau tan tu petori servali aurasta salotin baba dana panastanoza doke asigna strelosi tan pa bacanca cije ne zonda, ta ne sun hline banesta. Doći on ze hostu onda, ja ue san nastaniz na basti, ta nila, a se onda ka nastandilis. Se katkire, ta ne anesa, se katkile ue bacanze vasilis. Čade I jeze, čade I taze dusilis. Kala nastanu tao, a ondu, a san garda niz nastrandilis.
1: Kudana ha. Ayinunt aula National Indigenous Peoples Day pera antezan tanto denaganatoni only.
2: Sivat knesa de dretline taganate azilti no atole. Kolosti tan heldurni. Ta enere news ni garile. Vet kisline elu. O dretline tanto enere niuli. Ta surel karu. Tanto senuni only si. He can day what key. Well, the Sangare, the Sunsun, Snigari at key day, than a hello head on the sun. Tien and Kelu, Hajani, the Kinis each day. It had taught or in class it's here. Dwet oat and it's a noon canela. Nandanduni than it heard King Gari in Kelala. Who had done an equal in the Bazani in Tane? Nelsit can Kedala. Conscience yet kiddy. Who it tilly they will a sangar than a civet on a tillis. Peneretia, than two bachala nil tivoli, a tarret him panacandis.
1: Yeah, Massin in a sense, Jimmy, don't Senegal sell away near the Barroalian to Senegal.
2: Not in a Barroalian, and a seven dele, Babadoralian. Conti tanuntane choe dosoni ta choe diade colia ta da tai tsutsia ba parti solia ia ba na choe drandes hun sianesa
3: well I saw a hawk when I was driving